ਤੋਰ ਥੋੜਾ ਗੋਰਾ ਰੰਗ ਯੂ ਤੋਂ ਮੇਰੇ ਕਾਂਜੀ ਤੋਰ ਨਹੀਂ ਤੇਰੇ ਜੇ ਸੋਹਣੀ ਕੋਈ ਨਾਲ ਮੁੰਡਿਆਂ ਤੋਂ ਪੁੱਛ ਕੇ ਰਹੀ ਤੂੰ